0: ਲੋਕ ਇਸਤੇਮਾਲ ਕਰੇ ਸਨ ਤੇ ਜਨਾਬ ਇਸਤੇਮਾਲ ਕਰਨ ਦੇ ਫਾਇਦੇ ਵੀ ਸਨ, ਜਿਵੇਂ ਕਿ ਲੋਕ ਇਸਤੇਮਾਲ ਕਰਨ ਦੇ ਪੈਣ ਸਾਡੀ ਕੰਪਨੀ ਕੋ ਹਰ ਜਹਾ ਤੇ ਪਹਾੜਪੁਰ ਡੇਰਾ ਤੇ ਟਾਂਗ ਦੇ ਵਿੱਚ, ਤੇ ਉਹ ਰਿਜ਼ਲਟ ਉਹਨਾਂ ਕੋ ਮਿਲਣੇ ਜਨਾਬ, ਜਿਹੜੇ ਕਿ ਉਹ ਸੋਚ ਕੇ, ਜੀ ਜਨਾਬ, ਜਿਹੜੇ ਸੋਚ ਕੇ ਉਹ ਸਾਡੇ ਪ੍ਰੋਡਕਟ ਗਿਣਦੇ ਨੇ, ਬਿਲਕੁਲ ਕੰਪਨੀ ਉਹੀ ਕੰਮ ਦੀ ਆਉਂਦੀ ਹੈ ਕਿ ਜਿਹੜੇ ਤੁਹਾਡੇ ਖਾਬ ਪੂਰੇ ਕਰੇ, ਯਾਨੀ ਕਿ ਤੁਸੀਂ ਕੋਈ ਵੀ ਸ਼ਾਇ ਜਿਹੜੇ ਗਿਣਦੇ ਵੇ ਤਾਂ ਖਾਬ ਤੁਹਾਡੇ ਦਿਲ ਚ ਆਉਂਦਾ ਹੈ, ਅਗਰ ਤਾਕਤ ਪਲੱਸ ਤੁਸੀਂ ਗਿਣਦੇ ਵੇ ਤਾਂ ਖਾਬ ਸੋਚ ਕੇ ਗਿਣਦੇ ਵੇ ਕਿ ਬਈ ਮੈਂ 500 ਰੁਪਇਆ ਲੈ ਸਾਂ ਤਾਂ ਬਈ ਇਹਦਾ ਫਾਇਦਾ ਮੈਂ ਕੋ ਕੀਤੀ ਸੀ, ਕਿਆ ਵਾਕੀ ਇਹਦੇ ਨਾਲ ਮੇਰੀ ਜਾਨ ਜਾਨ ਆਸੀ, ਕਿਆ ਵਾਕੀ ਮੇਰੀ ਜ਼ਿੰਦਗੀ ਤਬਦੀਲੀ ਆਸੀ, ਹੱਡੀਆਂ ਜਿਸਮ ਦਾ ਦਰਦ, ਹੱਡੀਆਂ ਦਾ ਦਰਦ ਖਤਮ ਥੀ ਸੀ ਤੇ ਮੇਰਾ ਜਿਸਮ ਜਿਹੜਾ ਹੈ ਉਹ ਵੇਟ ਕੋ ਵੀ ਗੇਨ ਕਰੇ ਸੀ, ਤੇ ਕਾਲਰ ਸਾਡੇ ਨਾਲ ਮੌਜੂਦ ਹੀ ਉਹਨਾਂ ਕੋ ਮੌਕਾ ਦਿੰਦੇ ਪਏ। ਅਸਲਾਮੁ ਅਲੈਕੁਮ।
1: ਵਾਲੇਕੁਮ ਸਲਾਮ, ਹਾਜ਼ਰੀ ਲਗਾ ਲੋ
0: ਜੀ। ਅੰਕਲ ਅਸਦ ਹਮਾਰੇ ਸਾਥ ਹੈ ਜੀ। ਅੰਕਲ ਕਿਆ ਹਾਲ ਹੈ, ਠੀਕ ਹੈ, ਖਰੀਅਤ ਸੇ ਆਪ?
1: ਬੜੀ ਮਿਹਰਬਾਨੀ, ਗਸ਼ਤ ਜਾ ਰਹਾ ਹੂੰ, ਗਸ਼ਤ ਪੇ ਲਗੀ, ਮੈਨੇ ਕਿਹਾ ਹਾਜ਼ਰੀ ਲਗਾ ਕੇ ਫਿਰ ਗੁੱਪਾ ਬਾਹਰ ਮੇ ਜਾਣਾ
0: ਹੈ। ਚਲੋ ਜੀ, ਬਹੁਤ ਸ਼ੁਕਰੀਆ, ਆਪਨੇ ਯਾਦ ਰੱਖਾ, ਹਮੇ ਜਾ ਗਸ਼ਤ ਪਰ ਜਾਏ ਔਰ ਹਮੇ ਵੀ ਦੁਆਓਂ ਮੇ ਯਾਦ ਰੱਖੇਗੇ ਸਾਥ ਸਾਥ ਮੇ,
1: ਇਨਸ਼ਾਅੱਲਾ, ਜ਼ਰੂਰ ਜ਼ਰੂਰ, ਸ਼ੁਕਰੀਆ।
0: ਓਕੇ ਜੀ, ਬਹੁਤ ਸ਼ੁਕਰੀਆ ਜੀ। ਅੰਕਲ ਅਸਦ ਹੈ ਹਮਾਰੇ ਸਾਥ ਔਰ ਆਪਣੀ ਮਫਤੋਂ ਸੇ ਨਮਾਜ਼ ਰਹੇ ਥੇ ਜਨਾਬ। ਆਪ ਲੋਗ ਵੀ ਕਾਲ ਕਰ ਸਕਤੇ ਹੈ 03449366439436336 ਆਰ ਜੀ ਅਰਸਲਾਨ ਮਲਿਕ, ਸ਼ੋ ਇਜ਼ ਬੈਸਟ। ਅੱਛਾ ਜੀ, ਅਰਸਲਾਨ ਮਲਿਕ ਜੋ ਹੈ ਕਹਿ ਰਹੇ ਹੈ ਕਿ ਆਜ ਕਾ ਸ਼ੋ ਬਹੁਤ ਅੱਛਾ ਹੈ ਔਰ ਯੇ ਕਹਾਂ ਪਰ ਮੌਜੂਦ ਹੈ, ਫੇਸਬੁੱਕ ਲਾਈਵ ਕੇ ਉਪਰ ਆਜ ਮੇਰਾ ਜਨਾਬ ਸ਼ੋ ਚੱਲ ਰਹਾ ਹੈ ਔਰ ਖਲੀਲ ਤਾਬਿਸ਼ ਅਮਾਨ ਕੀ ਅਗਰ ਆਪ ਆਈ ਡੀ ਸਰਚ ਕਰੇਂਗੇ, ਅਗਰ ਆਪ ਮੇਰੇ ਦੋਸਤੋਂ ਮੇ ਸ਼ਾਮਿਲ ਹੈ, ਮੇਰੀ ਫਰੈਂਡ ਲਿਸਟ ਮੇ ਸ਼ਾਮਿਲ ਹੈ, ਤਾਂ ਜਨਾਬ ਆਟੋਮੈਟਿਕਲੀ ਆਪ ਕੋ ਨੋਟੀਫਿਕੇਸ਼ਨ ਆ ਗਿਆ ਹੋਗਾ ਕਿ ਖਲੀਲ ਭਾਈ ਇਸ ਵਕਤ ਲਾਈਵ ਬੈਠ ਹੈ, ਤੋ ਡੈਫੀਨੇਟਲੀ ਆਪ ਮੁਝੇ ਇਸ ਵਕਤ ਸੀਨ ਕਰ ਰਹੇ ਹੋਗੇ, ਦੇਖ ਰਹੇ ਹੋਗੇ, ਮੇਰਾ ਪ੍ਰੋਗਰਾਮ ਸੁਣ ਰਹੇ ਹੋਗੇ ਜਨਾਬ, ਕਾਲ ਕਰਨੇ ਕੇ ਇੱਕ ਦਫਾ ਫਿਰ ਸੇ ਬੁਲਾ ਕੇ ਤੋ ਇੱਕ ਦਫਾ ਨੰਬਰ ਦੱਸਿਆ ਨੇ ਸਾਰਾ, ਨੰਬਰ 03444336336 ਜਨਾਬ, ਇਹ ਨੰਬਰ ਤੇ ਸਾਕੂ ਕਾਲ ਕਰੇ, ਸੋ ਅੱਜ ਕਿਉਂ ਮੇਰੇ ਕੋਲ ਕਾਲਾਂ ਤੁਹਾਰੇ ਨਹੀਂ ਚਵਿੰਦੇ ਪਏ ਤੇ ਮੋਬਾਈਲ ਵਿੱਚ ਕਿਹੜਾ ਮਸਲਾ ਹੈ, ਸਹੀ ਹੈਂਗ ਥੀ ਵੈਂਦਾ ਬਿਲਕੁਲ, ਯਾਨੀ ਕਿ ਲੱਗਦਾ ਹੀ ਪਏ ਕਿ ਬਹੁਤ ਜ਼ਿਆਦਾ ਲੋਕ ਕਾਲਸ ਕਰਦੇ ਪਏ ਮੇਰੇ ਨੰਬਰ ਤੇ, ਜਾਂਦੀ ਵਜ੍ਹਾ ਕੋਲ ਨੰਬਰ ਥੀ ਵੈਂਦਾ ਸਹੀ ਹੈਂਗ, ਤੇ ਤੁਹਾਡੀ ਕਾਲ ਚ ਆਉਣਾ ਮੇਰੇ ਵਾਸਤੇ ਪੋਸੀਬਲ ਨਹੀਂ ਥੀਂਦਾ, 8ਵੀਂ 9ਵੀਂ ਕਾਲ ਕੋ ਮੈਂ ਚ ਰਹਿ ਸਹੀ ਡਿਕਲਾਈਨ ਕਰਨਾ ਪਿਆ ਕਿਉਂਕਿ ਕਾਲ ਹੀ ਨਹੀਂ ਚਵਿੰਦੀ, ਬਟਨ ਦਬਾਓ ਰਹਿੰਦੇ ਦਬਾਓ ਰਹਿੰਦੇ ਦਬਾਓ ਰਹਿੰਦੇ, ਲੇਕਿਨ ਮਸਤੀ ਕਾਲ ਨਹੀਂ ਚਵਿੰਦੀ, ਜਨਾਬ ਇੱਕ ਦਫਾ ਬੁਲਾ ਕੇ ਕੋਸ਼ਿਸ਼ ਕਰੇ, ਸੋ ਸਾਰਾ ਨੰਬਰ 03344936336 ਜਨਾਬ, ਕੇਸਨ ਤਾਕਤ ਪਲੱਸ ਕਿਹੜੀ ਸ਼ਹਿ ਹੈ ਜਨਾਬ, ਤਾਕਤ ਕੋਲ ਭਰਪੂਰ ਇਹ ਕਾਲ ਵੀ ਸਾਰੇ ਕੋਲ ਨਿਵੇ ਚਵਿੰਦੀ, ਆਓ ਜੀ ਇਹ ਵੀ ਇੱਕ ਨਵਾਂ ਕੱਟਾ ਖੁੱਲ ਗਿਆ ਹੋਇਆ ਜੀ, ਹੈ ਜਨਾਬ। ਚਲੋ ਜੀ, ਆਪ ਕੋਸ਼ਿਸ਼ ਕਰਤੇ ਰਹੇ ਔਰ ਮੈਂ ਮੋਬਾਈਲ ਕੋ ਜ਼ਰਾ ਸਾ ਰਿਫਰੈਸ਼ ਕਰਤਾ ਹੂੰ, ਇਸਕੋ ਸਾਹ ਗਿਨਵਾਤਾ ਹੂੰ, ਹੈ ਜਨਾਬ, ਔਰ ਇਸਕੋ ਹੈਂਗਿੰਗ ਸਿਸਟਮ ਸੇ ਨਿਕਾਲਤਾ ਹੂੰ, ਯੇ ਕਿਉਂ ਹੈਂਗ ਹੋ ਗਿਆ ਹੈ, ਐਸਾ ਅੱਜ ਕੱਲ ਹੋਤਾ ਨਹੀਂ ਹੈ, ਵੈਸੇ ਅੰਕਲ ਅਸਦ ਨੇ ਜੇ ਫੂਕਾ ਮਾਰ ਕੇ ਕਾਲ ਕੀਤੀ ਕਿ ਉਨਕੀ ਕਾਲ ਤੋਂ ਹਮਨੇ ਉਠਾ ਲਈ, ਬਾਕੀ ਲੋਗੋ ਕੀ ਕਾਲੇ ਉਠਾਨਾ ਜਨਾਬ ਨਮਨ ਅਮਦੀ, ਹਾਂ ਜਨਾਬ, ਬਿਲਕੁਲ ਨਹੀਂ ਉਠਾਈ ਜਾ ਰਹੀ ਮੁਝਸੇ ਕਾਲ, ਬਲਕਿ ਸਿਸਟਮ ਜੋ ਹੈ ਵੋ ਮੁਕੰਮਲ ਤੌਰ ਪਰ ਹੈਂਗ ਹੈ ਮੇਰੇ ਪਾਸ ਇਸ ਵਕਤ, ਔਰ ਕਾਲ ਉਠਾਨੇ ਸੇ ਹਮ ਜੋ ਹੈ ਵੋ ਬਾਜ਼ ਆ ਗਏ ਹੈ, ਬਲਕਿ ਥੋੜਾ ਸਾ ਮੈਂ, ਹਾਂ ਜੀ, ਚਲੋ ਜੀ, ਯੇ ਵੀ ਨਹੀਂ ਉਠਾ, ਯੇ ਵੀ ਕਾਲ ਨਹੀਂ ਉਠਾਈ ਜਾ ਰਹੀ, ਨਹੀਂ ਉਠਾਈ ਜਾ ਰਹੀ ਔਰ ਬਿਲਕੁਲ ਵੀ ਕਾਲ ਪਿਕ ਨਹੀਂ ਹੋ ਪਾ ਰਹੀ, ਔਰ ਵਾਈ ਦਿਸ ਕਾਲ ਅਵੇਰੀ, ਹੈ ਜਨਾਬ, ਯੇ ਮਸਲਾ ਕਿਉਂ ਆ ਰਹਾ ਹੈ, ਐਸੇ ਕਭੀ ਪਹਿਲੇ ਨਹੀਂ ਹੁਆ ਹੈ, ਠੀਕ ਹੈ ਜਨਾਬ, ਲੇਕਿਨ ਫਿਰ ਵੀ ਮੈਂ ਰਿਫਰੈਸ਼ ਕਰਤਾ ਹੂੰ ਔਰ ਆਪ ਥੋੜਾ ਸਾ ਆਪ ਵੀ ਸਕੂਨ ਲੈ ਲੇ, ਮੇਰੇ ਮੋਬਾਈਲ ਕੋ ਥੋੜਾ ਸਾ ਸਕੂਨ ਆ ਜਾਏ, ਯੇ ਕਿਆ ਹੋ ਗਿਆ, ਅੱਜ ਕਿਉਂ ਕਾਲ ਆਪਕੀ ਪਿਕ ਨਹੀਂ ਹੋ ਪਾ ਰਹੀ ਜਨਾਬ, ਹੈ ਜਨਾਬ।